0: ਪਣਿਹਾਰੇ
1: ਪਣਿਹਾਰੀ
0: ਕਾਰਿਆ
1: ਕਾਰਕਮ ਸੁਣਨ ਵਾਲੀ ਸਿੰਘ ਵੈਨ ਸੋ ਵਿੰਡ ਗਣਾ ਰਾਮ ਰਾਮ ਜੀ ਨਾ ਵਿੰਡ ਨਾ ਸਰ ਰਾਮ ਰਾਮ
0: ਬਿਲਕੁਲ
1: ਆ ਤੋ ਉਤਸੁਕਤਾ ਬੱਤੀ ਲੱਗ ਰਹੀ ਹੈ ਤੁਹਾਨੂੰ ਨਾ
0: ਉਤਸੁਕਤਾ
1: ਇਹ ਵੀ ਹੈ ਨੀ ਜਿਹਨਾਂ ਮੈਂ ਇੱਕ ਬਾਤ ਤਾਂ ਗੌਰ ਕਰੀਏ ਕਿ ਆਪਾਂ ਥੋੜ੍ਹਾ ਬਤਾ ਦਿਨ ਹੋ ਜਾਵੇ ਨੀ ਪਣਿਆਰੀ ਮੈਂ ਆਪਾਂ ਨਹੀਂ ਆਉਂ ਤਾਂ ਮਨ ਮੈਂ ਇਹੋ ਲੱਗੇ ਕਿ ਪਣਿਆਰੀ ਸੁ ਬਾਤਾਂ ਹੋਏ ਹੋ ਨਹੀਂ ਆਪਾਂ ਸਖੀਓ ਸੁ ਬਾਤਾਂ ਹਾਲਾਂਕਿ ਦੇਖੋ ਕਿ ਆਪੇ ਤਾਂ ਖਾਲੀ ਬੋਲੋ ਜਾ ਕੋਈ ਇੱਕ ਸਹੀ ਸੁਈ ਆਜ ਤੱਕ ਮਿਲਿਆ ਕੋ ਨਹੀਂ
0: ਸਹੀ
1: ਔਰ ਆਪਾਂ ਸਖੀਓ ਨਾ ਵੀ ਇਹ ਲੱਗਤੋ ਹੋ ਸਕੇ ਰੋਜ਼ ਨਵੀਂ ਨਵੀਂ ਸਖੀਓ ਬੋਲੇ ਤਾਂ ਹੈ ਪਰ ਮੈਂ ਉਹ ਵੀ ਹੈ ਕਿਹੜੀ
0: ਜੁੜਾ ਹੋ ਜਾਵੇ
1: ਜੁੜਾਓ ਮੈਂ ਕਦੇ ਕਦੇ ਆਪਾਂ ਹਲੋ ਅਗਰ ਗਾਉਂ ਮੈਂ ਤਾਂ ਹੋ ਸਕੇ ਮਿਲਣੋ ਵੀ ਹੋਏ
0: ਬਿਲਕੁਲ
1: ਪਰ ਮੈਂ ਉਹ ਮੂਰਤ ਤੋਂ ਦੇਖੋ ਕਦ ਨਿਕਲੇ ਰਹਿਣਾ ਇਹ ਲਾਇ ਮੈਂ ਤਾਂ ਕਿ ਸੋਚਣੋ ਵੀ ਪਾਪ ਹੈ
0: ਸਹੀ ਬਾਤ ਹੈ
1: ਕਿਉਂਕਿ ਇਹ ਗਰਮੀ ਰੇ ਮੈਂ ਜਿੱਤੋ ਸਮਝਦਾਰੀ ਤੋਂ ਸ਼ਾਇਦ ਉਹ ਮੈਂ ਜੇ ਕਿ ਜਿੱਤੋ ਜ਼ਿਆਦਾ ਹੋ ਸਕੇ ਘਰ ਮੈਂ ਬੈਠੇ
0: ਸਹੀ ਬਾਤ ਹੈ ਬਿਲਕੁਲ
1: ਬਈ ਜਿੱਥੇ ਤੱਕ ਮੌਸਮ ਠੰਡੋ ਨਹੀਂ ਹੋਇਆ ਜਿੱਥੇ ਤੱਕ ਬਰਸਾਤ ਨਹੀਂ ਆਵੇ ਉੱਥੇ ਤੱਕ ਤਾਂ ਕਮ ਸੇ ਕਮ ਇਉਂ ਤਾਂ ਹੈ ਕੋਈ ਬਈ ਦੇਖੋ 24 ਘੰਟਾ ਤਾਂ ਘਰ ਮੈਂ ਕੋਈ ਬੈਠ ਸਕੋ
0: ਹਾਂ
1: ਸਾਕਰ ਸੰਜਾ ਠੰਡੀ ਵਕਤ ਵੀ ਉਹ ਟਾਈਮ ਆਪਾਂ ਕੰਮ ਕਾਜ ਤੋਂ ਜੋ ਜ਼ਰੂਰੀ ਹੈ ਉਹ ਕਰਨਾ ਹੀ ਪੜੇ ਔਰ ਜੀ ਕਿ ਟਾਈਮ ਸਾਗੇੜੀ ਲਾਏ ਹੋਏ ਸਮਝੋ 12 ਵਜੇ 1 ਵਜੇ ਸੂ ਲੈ 12 ਵਜੇ ਤੱਕ ਤਾਂ ਫਿਰ ਵੀ ਥੋੜੋ ਠੀਕ ਹੋਈ
0: ਹਾਂ
1: 1 ਸੂ ਲੈਣ 4 ਵਜੇ ਤੱਕ ਤਾਂ ਜੋ ਟਾਈਮ ਹੈ ਨਹੀਂ ਉਹ ਮਤਲਬ ਤਾਵੜੋ ਅੜੋ ਸਿੱਧੋ ਪੜੇ ਇਹ ਜੋ ਸੂਰਜ ਦੀ ਕਿਰਨ ਹੈ ਨਹੀਂ ਉਹ ਇੱਕਦਮ ਸਿੱਧੀ ਸਰੀਰ ਮਾਥੇ ਪੜੇ ਤਾਂ ਜ਼ਿਆਦਾ ਆਪਰ ਪ੍ਰਭਾਵ ਵੀ ਕਰੇ ਔਰ ਲੂ ਵੀ ਲੱਗ ਸਕੇ ਆਦਮੀ ਬਿਮਾਰ ਵੀ ਹੋ ਸਕੇ ਔਰ ਜੇ ਇੱਥੋਂ ਗੌਰ ਕਰੀ ਹੋਵੇ ਤਾਂ ਇੱਕ ਆਪਾਂ ਠੰਡੀ ਟਾਈਮ ਰਾ ਪੈਂਡੋ ਕਰੋ ਵਹਿ ਔਰ ਇੱਕ ਆਪੇ ਤਾਵੜੇ ਮੈਂ ਬੋ ਤਾਂ ਦੇਖੋ ਫਰਕ ਪੜ ਜਾਵੇ ਤਾਵੜੇ ਮੈਂ ਇਨਸਾਨ ਬਹਿ ਕੁਨ ਸਕੇ
0: ਸਹੀ
1: ਹੈ ਹਮੇ ਕੋਈ ਤਾਵੜ ਉਰਾ ਪੱਕ ਬੰਦੇ ਤਾਂ ਕੋਈ ਪਰ ਉਹ ਸਰੀਰ ਇੱਕਦਮ ਐੜੋ ਬਣ ਜਾਵੇ ਔਰ ਆਜ ਦੇ ਯੁਗ ਮੈਂ ਤਾਂ ਟੀਨਾ ਮੈਨ ਅਗਰ ਜਿੱਥੋਂ ਦੇਖਿਆ ਹੋਵੇ ਤਾਂ ਸਰੀਰ ਤੋਂ ਨੀ ਤਾਂ ਨਿਡਾਲ ਆਪੇ ਆਪੇ ਹੱਥੇ ਕਰ ਬਣਾ ਰਿਹਾ
0: ਸਹੀ
1: ਮਤਲਬ ਹਮੇ ਇਹ ਤਾਂ ਗਿਸੀ ਪਿੱਟੀ ਬਾਤ ਹੈ ਆਪੋਰੀ ਰੋਜ਼ ਰੀ ਕਿ ਮੈਂ ਅਗਲਾ ਖਾਣਾ ਪੀਣਾ ਕੋਨੀ ਅਗਲੋ ਆਪੋਰੋ ਰਹਿਣ ਸਹਿਣ ਕੋਨੀ ਅਗਲਾ ਜੋ ਤਜੁਰਬਾ ਹੈ ਉਹ ਕੋਨੀ ਆਪੋਰਾ ਅਗਲਾ ਜੋ ਹੱਡੀ ਮੈਂ ਡਰ ਰਹਤਾ ਉਹ ਕੋਨੀ ਔਰ ਹਰ ਇਨਸਾਨ ਆਪਣੀ ਤਰੀਕੇ ਸੁ ਜੀ ਰਿਹਾ ਹੈ ਤਾਂ ਉਹ ਕਿਤੋਂ ਗਲਤ ਹੈ ਔਰ ਕਿਤੀ ਮਤਲਬ ਗਲਤ ਉਹ ਲਾਈਨ ਮੈਂ ਜਾਇਜ ਰਿਹਾ ਹੈ ਦਿਨ ਬ ਦਿਨ ਧੀਰੇ ਧੀਰੇ ਨੀਚੋ ਸਤਰ ਹੋ ਰਿਹਾ ਆਪੋਰੇ ਸਰੀਰ ਰੋ ਆਪੋਰੇ ਸਵਾਸਥ੍ਯ ਰੋ ਆਪੋਰੇ ਖਾਨ ਪਾਨ ਰੋ ਹਰ ਚੀਜ਼ ਰੋ ਤਾਂ ਕਿਉਂ ਨੀ ਆਪੇ ਆਪਰੀ ਬਹਿਨੋ ਸੋ ਇਹ ਅੱਜ ਬਾਤ ਕਰਜੇ ਕਿ ਇਹ ਤਾਂ ਦੇਖੋ ਮੈਂ ਆਪੇ ਡਾਕਟਰ ਕਨੇ ਜਾਊਂ ਦੁਨੀਆ ਭਰ ਦਾ ਸੰਦੇਸ਼ ਹੈ ਇਹ ਆਊਗਾ ਸੋ ਆਪੇ ਸੁਣੋ ਆਪੇ ਪੁਣਿਆਰੀ ਮੈਂ ਵੀ ਬਾਤ ਕਰੋ ਆਪੇ ਪਰ ਡੱਬੀ ਲੋ ਪਰ ਹਿਸਾਬ ਸੋ ਦੇਖਿਓ ਜਾਵੇ ਨੀ ਤਾਂ ਇੱਕ ਘਰ ਜੀ ਕਹਿੰਦਾ ਪਹਿਲੇ ਵੀ ਆਪਾਂ ਸੁਣੋ ਕਿ ਘਰ ਇੱਕ ਮੰਦਿਰ ਹੈ ਇਹ ਘਰ ਮੈਂ ਇੱਕ ਗ੍ਰਹਿਣੀ ਅਗਰ ਸਮਝਦਾਰ ਪੜ੍ਹੀ ਲਿਖੀ ਔਰ ਧੈਰਯਵਾਨ ਹੋਵੇ ਨੀ ਤਾਂ ਉਹ ਘਰ ਨਾ ਸਵਰਗ ਬਣਾਉਣ ਸੁ ਕੋਈ ਰੋਕ ਸਕੇ ਤਾਂ ਉਹ ਘਰ ਚਾਹੇ ਬਜ਼ੁਰਗ ਹੋ ਚਾਹੇ ਬੱਚਾ ਹੋ ਔਰ ਚਾਹੇ ਉਹ ਘਰ ਵਾਲਾ ਖੁਦ ਹੋ ਸਾਰਾ ਹੀ ਸੋਰਾ ਆਵੇ ਸਿਰਫ ਇੱਕ ਜਣੇ ਦੀ ਬਦੌਲਤ
0: ਕਿਉਂਕਿ ਪੂਰਾ ਘਰ ਹੀ ਦੂਰੀ ਹੈ
1: ਇਹਦੇ ਵਾਸਤੇ ਕਦੇ ਕਦੇ ਤਾਂ ਆਪ ਮਥੇ ਆਪਾਂ ਨੂੰ ਅਭਿਮਾਨ ਵੀ ਹੋਈ ਔਰ ਹੋਣਾ ਵੀ ਚਾਹੀਏ ਹੋਣਾ ਚਾਹੀਦਾ ਨੀ ਕਿ ਬਈ ਇੱਕ ਮਹਿਲਾ ਸ਼ਕਤੀ ਇਤੀ ਪਾਵਰ ਵਾਲੀ ਹੋਵੇ ਕਿ ਉਹਦੇ ਹੱਥ ਮੈਂ ਸਭ ਕੋਈ ਹੋਈ ਉਹ ਜਿਉਂ ਚਾਹੇ ਜੋ ਘਰ ਰਹੇ ਸਦਸਿਓ ਨੂੰ ਘੁਮਾਏ
0: ਸਕੇ
1: ਇਹ ਉਖਾਣ ਵੀ ਮੈਨੂੰ ਯਾਦ ਆ ਰਹੀ ਤੁਹਾਨੂੰ ਸੁਣੋ ਕਿ ਅੱਗੇ ਵੀ ਇਹ ਬਾਤ ਸੁਣਨ ਮੈਂ ਆਉਂਦੀ ਕਿ ਜਿਕੇ ਰੇ ਹੱਥ ਮੈਂ ਹੰਡੀ ਡੋਈ ਉਹਰੇ ਹੱਥ ਮੈਂ ਸਭ ਕੋਈ
0: ਸਹੀ
1: ਆਜ ਤੋਂ ਪੇ ਬਾਤਾਂ ਕਰੋ ਕਿ ਬਈ ਮਹਿਲਾ ਹੈ ਪੜ੍ਹੀ ਲਿਖੀ ਹੈ ਸਮਝਦਾਰ ਪਹਿਲੇ ਤਾਂ ਇਹ ਸਭ ਚੀਜ਼ਾਂ ਵੀ ਕੋਈ ਹੁੰਦੀ ਪਰ ਜੋ ਬਜ਼ੁਰਗ ਮਹਿਲਾ ਆਪਰ ਘਰ ਮਹੀਨਾ ਹੁੰਦੀ ਔਰ ਜੋ ਰਸੋਈ ਮੈਂ ਜੋ ਰਸੋੜੇ ਰੇ ਮੈਂ ਉਭਤੀ ਤਾਂ ਵਾਸਤਵ ਰੇ ਮਹੀਨਾ ਉਮਰੇ ਉਹ ਇਤੋ ਸਨੇਹ ਘਰ ਵਾਲੇ ਸਦਸਿਓ ਨੂੰ ਔਰ ਭਗਵਾਨ ਦੀ ਦਇਆ ਸੂ ਪਰਿਵਾਰ ਵੀ ਇਤਾ ਹੋਤਾ ਕਿ ਇੱਕ ਮਹਿਲਾ ਦਿਨ ਭਰ ਰਸੋਈ ਮੈਂ ਖੜੀ ਰਹਤੀ
0: ਸਹੀ
1: ਫਿਰ ਵੀ ਉਹ ਕਦੇ ਦੇਖੋ ਥੇ ਕਾਈ ਕੋ ਨਹੀਂ ਹੁੰਦੀ ਨਾ ਕਤਰਾ ਹੁੰਦੀ ਕੋਈ ਚੀਜ਼ ਬਣਾਉਣ ਨੂੰ ਕਿਉਂਕਿ ਇਤਾ ਅਫੰਡ ਵੀ ਹੁੰਦਾ ਕੋ ਨਹੀਂ
0: ਸਹੀ
1: ਸਿੱਧੀ ਸੂਈ ਸਬਜ਼ੀ ਰੋਟੀ ਬਣਾਈ ਜਾਂ ਖਾਟੋ ਰੋਟੀ ਵੀ ਖਾ ਲਈ ਕੌਂਦੋ ਰੋਟੀ ਵੀ ਖਾ ਲਈ ਲੇਕਿਨ ਉਹ ਰੋਟੀ ਦੇ ਮਹੀਨਾ ਇਤੋ ਪ੍ਰੇਮ ਹੋ ਤੋ ਰੋਟੀ ਨਾ ਬਹਿਣ ਇਤੀ ਤਾਕਤ ਹੁੰਦੀ ਕਿ ਆਦਮੀ ਸੁਬਹ 8 ਵਜੇ ਅਗਰ ਕੌਂਦੋ ਰੋਟੀ ਵੀ ਘਰ ਸੁ ਖਾਏ ਨਿਕਲੇ ਆਏ ਨੀ ਤਾਂ ਸੰਜਾ ਤੱਕ ਬਿੰਦਾਸ ਕੰਮ ਕਰਤਾ ਖੇਤ ਮੈਂ ਕੀ ਇਹੀ ਬਾਹਰ ਖੇਤ ਕੀ ਬਾਜ਼ਾਰ ਕੀ ਵਪਾਰ ਕੀ ਨੌਕਰੀ ਕੀ ਤਾਂ ਉਹ ਸਭ ਚੀਜ਼ਾਂ ਅਗਰ ਆਪੇ ਹਮੇ ਹਣਾ ਸੁਣੋ ਤਾਂ ਲਗੇ ਤਾਂ ਬਹੁਤ ਬੜੀਆ ਹੈ ਪਰ ਕਿਉਂ ਨੀ ਆਪੇ ਕੋਸ਼ਿਸ਼ ਕਰੋ ਕਿ ਪਾਛਾ ਆਪੇ ਧੀਰੇ ਧੀਰੇ ਧੀਰੇ ਧੀਰੇ ਆਪੇ ਉਹ ਲਾਈਨ ਮਾਥੇ ਪਾਛਾ ਉਤਰੋ ਇਹ ਜੋ ਰਸਤਾ ਵਿਗੜਿਆ ਹੈ ਨੀ ਚਾਹੇ ਖਾਣ ਪੀਣ ਦਾ ਕਹਿ ਲਓ ਚਾਹੇ ਪਰਿਵਾਰ ਦਾ ਕਹਿ ਲਓ ਚਾਹੇ ਮਹਿਲਾ ਖੁਦ ਭਟਕ ਗਈ ਹੈ ਮਹਿਲਾ ਜਿੱਥੇ ਤੱਕ ਆਪਣੀ ਬਹਿਨੋ ਖੁਦ ਆਪ ਮਥੇ ਇਹ ਚੀਜ਼ਾਂ ਨਹੀਂ ਅਪਣਾ ਸੇ ਨੀ ਤਾਂ ਦੇਖੋ ਆਪੇ ਬੱਚਿਆਂ ਨੂੰ ਕੋਈ ਨਹੀਂ ਸਮਝਾ ਸਕਾਂ
0: ਸਹੀ ਬਾਤ
1: ਕਿ ਇਉਂ ਮਤ ਕਰੋ ਇਉਂ ਕਰੋ ਇੱਕ ਛੋਟੀ ਸੀ ਬਾਤ ਮੈਂ ਤੁਹਾਨੂੰ ਬਤਾਉਂ ਕਿ ਆਜ ਰੇ ਯੁਗਰੀ ਜੋ ਆਪਣੀ ਬੱਚਿਆਂ ਹੈ ਚਾਹੇ ਬਹੂਆਂ ਹੋ ਚਾਹੇ ਬੇਟੀਆਂ ਹੋ ਚਾਹੇ ਮਹਿਲਾ ਖੁਦ ਰੁਪਈਏ ਰੇ ਮਹੀਨਾ ਤੁਹਾਨੂੰ ਪਹੁੰਚ ਪੈਸਾ ਦਿਖਸੇ ਜਿਗਰੇ ਚੋਟੀ ਕਰੋੜੀ ਉਸੇ पिचानु पैसा थोड़ा दिखे केस खुला झंड खुला स्वामियों से जद भी जाओ थे कद, कोई शुभ कोमर बगा घर से निकलो छोरियों से स्वामी केस खुला करो
0: सही है।
1: तो ए हकीकत है एकदम सही बात है कि पूरा एकदम खुला केस स्वामी महिला आवनी अच्छी बात खुल गए वे सुरा संस्कार पूरा निकल जावे।
0: सही।
1: तो हमें जितनी तक एक माँ खुद है चीज नहीं अपना से तो आपकी बेटी ने उदाहरण की दिशा
0: सही
1: इस वास्ते आज तो आप घरेलू आज चर्चा आप कर सो के घर में महीना जितनी जितनी आप गलतियां खुद कर रहे हो पहले तो वही ना सुधारो और उरे बाद में जिको भावी पीढ़ी अपने हाथ में है अपे वो ना वे संस्कार और तरफ ले जाऊं ताकि आगे आने वाले वक्त में जो वो भारत सोनेरी चिड़िया और भारत रा संस्कार भारत री संस्कृति जिको कही जाई सुनी जाई नी उन्हें तक अपे वापस वास्तव में उरी शुरुआत हुई है टीना बहन आप खुद देखो
0: सही
1: वो चीज ही शुरुआत हुई है तो क्यों नहीं अपे अपर ग्रामीण क्षेत्र से भी चीज शुरू कर जाए तो सबसे पहले तो अपे खुद सुधार की तरफ आओ
0: सही
1: अपरो आपरो खानो पीनो जो को बिगड़ गयो है अपे खुद ही जगर जे एड़ा बार आला सामान और मना नाम भी को आवे न पूरा सुरा
0: की
1: जान की वो भी जोड़ा की हो
0: अपरी जो को चीज जती वो बढ़िया आती हमें बच्चो भी बढ़िया नहीं अपो साबुत दोनिस तो खामता था
1: हां
0: अपर एक गेहूं बीजा के था अपो साबुत दोन रो प्रयोग करता था और हमें जो पच्ची नवी पीढ़ी आई है वो भी की क्या भी साबुत दोन खाओ
1: हमें डॉक्टर बता रहे हैं आप तो पहले ही कर रहा था
0: बिल्कुल सही है।
1: तो ये वास्ते अपन हमें आज आप चर्चा रो विषय आज रख सो कई कई बातों हैं जिके में एक माँ पहले तो खुद आप न सुधारे अगर जे मान लो हमें जो खान पान में जो मोटो अनाज आप चर्चा करो के खाओ अरे मोटे अनाज ना तो छोड़ो अभी सिर्फ सब्जी रोटी भी कई बार घरों में महिलाओं सब्जी रोटी तक कौन बनावे बार

ਜਾਨੇ ਨੀ ਮੇਰਾ ਬਾਬਾ ਜਾਨੇ ਨੀ ਮੇਰਾ ਜਾਵਾ ਮਾਰਾ ਸਾਸਲੀਆ ਦੀ ਬੋਤਲ ਹਮੇ ਤੇ ਸਰੇ ਰਾਤ ਮਾਰੂ ਕੁਰਮਾਨ ਦੇ ਨਖਰਾ ਲੋ ਆਹੀ ਦਾ ਮਾਰੂ ਕੁਰਮਾਨ ਦੇ ਨਖਰਾ।

0: ਤੇ ਸਾਰੇ ਦੇਖੇ ਹਾਲੋ ਹਾਲੋ ਪਿਆ ਜਾਂਦੇ ਪਰਿਆ ਲਾ ਦੇ ਦੇ ਪਰਿਆ ਲਾ ਦੇ ਦੇ ਮਨ ਲਾਇਦੇ ਲਾਇਦੇ ਮਨ ਲਾਇਦੇ ਲਾਇਦੇ ਲਾਇਦੇ ਮਾਰੀ ਸਗੀ ਨਰਦਰਾ ਪਿਆ ਜੋਰੇ ਆ ਗਿਆ ਤੁਹਾਡਾ ਨੀ ਮੁੜਾ ਨੀ ਲਾ ਲਾ ਦੇ
1: ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ ನಿಮ್ಮ